0: ਤਿਨਕਾ ਤਾਈ ਰਹਾਨੇ ਸਨ ਤਿਨਕਾ ਨਏ ਮਲ ਖੀਤੀ ਲੈਨੇ ਸਨ ਬਲ ਨਾਰਾਇਣ ਬਲ ਨਾਰਾਇਣ ਬਲ ਹਰਿਰਮ ਕਸਲੇ ਯੋ ਜਗਮੈ ਮਗਨ ਪਠਾਯੋ ਕਤਿ ਦਿਨ ਬਾਚਨ ਸ ਜਾਨ ਕਥਾ ਹੋ ਮਨਾਮ ਗੁਣ ਯਤਿ ਬਾਤ ਗੈਰੋ ਯੋ ਸਭ ਸਗ ਸਗ ਸਪਨ ਸਰੀ ਬਲ ਨਾਰਾਇਣ ਬਲ ਹਰਿਰਮ ਵਿ਷್ਣੁ ਸਹਸ੍ਰ ਗੀਤਾ ਗਾਉ ਪ੍ਰਭੁਕਾ ਪਦ ਤਿਰ ਧਿਆਨ ਲਗਾਉ ਸਜ್ਜਨ ਸੰਗਤਿ ਤਿਰ ਮਨ ਦੇਉ ਦੁਖੀ ਜਨਕਾ ਦੁਖ ਹਰਿ ਲੇਉ ਬਲ ਨਾਰਾਇਣ ਬਲ ਨਾਰਾਇਣ ਬਲ ਹਰਿ ਰਾਮ ਜਬ ਤਕ ਤਨਮਾ ਪ੍ਰਾਣ ਰਹੰਛ ਤਬ ਤਕ ਘਰਮਾ ਸੋਧਨੀ ਗਰਛਨ ਪ੍ਰਾਣ ਗਏ ਪਛਿ ਪਤਨੀ ਡਰਛੇ ਥਰ ਥਰ ਕਾਂਧੈ ਪਰ ਪਰ ਸਰਛੇ ਬਲ ਨਾਰਾਇਣ ਬਲ ਹਰਿ ਰਾਮ ਸੰਚਲ ਮਨ ਕਾ ਬੇਗ ਥਮਾਉ ਨਿਸ਼ਯ ਸੁਖਮਾ ਫਸਣ ਨ ਜਾਉ ਕਾਮੈ ਕ੍ਰੋਧ ਰ ਲੋਭ ਹਟਾਉ ਗਿਆਨ ਰ ਭਕਤਿਲੇ ਵੈਰਾਗ ਬਢਾਉ ਸੁਖਕ ਖਾਤਿਰ ਭੋਗ ਗਰਿਛ ਭੋਗ ਪਛਿ ਪਛਿ ਰੋਗ ਭਰਿਛ ਨ ਤ ਗਰਿ ਖਾਂਛ ਨ ਤ ਮਰਿ ਜਾਂਛ ਤਰ ਪਨਿ ਪਾਪ ਯਤਿਰ ਮਨ ਲਾਂਛ ਭਜ ਨਾਰਾਇਣ ਭਜ ਨਾਰਾਇਣ ਭਜ ਹਰਿ ਰਾਮ ਗੰਗਾ ਸਾਗਰ ਕਾਂਸੀ ਗੁਮਛਨ ਅਹਨਾ ਵਰਤ ਅਹਨਾਨ ਰ ਦਾਨ ਵਰਤ ਕਤਿ ਗਰਛਨ ਗਿਆਨ ਬਿਨਾ ਸਯ ਜਨਮ ਗੁਜਾਰਨ
1: ਸਾਰੈ ਬਾਉ ਚਤ੍ਰ ਮੁਖ ਅਤਿ ਕਠੋਰ ਸ਼੍ਰੇਣੀ ਪਯੋ ਧਰਪਣਿ ਧਾਰਣ ਕਰਨੁ ਹੁਨੇ ਮ ਪਰਦਸੁ ਸ਼ਰਣ ਮੰਗਲ ਦਿਨੁ ਅਸ਼ਵਨੀ ਮਯੂਰ ਕਾ ਰੰਗ ਜਸਤਾ ਅਤਿ ਅਸਲ ਬਾਲਾ ਛੰਤਿ ਕਰਮਹ ਅਧਿਕ ਖੁਲ ਨਾਨੁਪੁਰ ਮਣਿ ਜੜਿਤ ਪਾਉ ਪਰਮ ਪ੍ਰਭਾਵ ਲਕ್਷੍ਮੀ ਕਾਝੈ ਗਰਿਕਨ ਤ ਘੁਮ੍ਯਾ ਗਗਨਮਾ ਦਯਾ ਤਿਮ੍ਰੋ ਪਾਉ ਭਨਿਕਨ ਮ ਪਰਛੁ ਸ਼ਰਣਮਾ ਚਾਰਬਾਉ ਬਿਚਮਾ ਛ ਪਾਤ੍ਰ ਰ ਕਮਾਲ ਘੰਟਾ ਰ ਚਕ੍ਰੈ ਧਨੁ ਲੰਮਾ ਹਾਤ ਬਿਸੇ ਛ ਪਾਸ ਅਤਿ ਅਚਲ ਸ਼ੋਭਾ ਮਾਨਕ੍ਯਾ ਬਨੁ ਕੁੰਡਲ ਕਾਨ ਬਿਸੇ ਖਜਿ ਛ ਸੁਨਕਾ ਹੀਰਾਹਰੂ ਲਾਲ ਜੜੀ ਸ਼ੋਭਾ ਗਰਨੁ ਹੁਨ੍ਯਾ ਜਗ ਜਨਨੀਕੋ ਮਾਗਛੁ ਦਯਾਯੋ ਘੜੀ ਕਪਾਲਮਾ ਕੇਸ ਬੰਧਨ ਮਕੁਟ ਪਨਿ ਧਰਣ ਅਤਿ ਅਸਲ